0: इंसान बहुत मेहनत, बहुत कोशिशों और लगन से अपना बिजनेस खड़ा करता है और उम्मीद करता है कि ज्यादा से ज्यादा लोग उनसे कनेक्ट करें। यहाँ पर आते हैं हम, यानी रेडियो संगम की एडवर्टाइजमेंट। रेडियो संगम का बहुत बड़ा प्लेटफॉर्म यूज करें, रेडियो संगम पर एडवर्टाइजमेंट करें और अपने बिजनेस की आवाज लाखों लोगों तक पहुंचाएं। Brilliant advertisement opportunities and packages are available. Contact Radio Sangam team now on 01484-549-947. That's 01484-549-947.
1: ਮੈਂ ਕਿਹਾ ਜੀ ਦਰਵਾਜ਼ਾ ਤੇ ਖੋਲੋ।
2: ਹਾਏ ਹਾਏ, ਇੰਨੇ ਸਾਰੇ ਬੈਗ ਕਿਨੂੰ ਲੁੱਟ ਲਿਆ ਜੇ? ਇਹ ਕਿੱਥੇ ਡਾਕਾ ਮਾਰ ਰਹੇ ਹੋ ਜੋਗੀ ਜੀ?
1: ਓ ਜੀ, ਵਾਸਕੋ ਡੇ ਗਾਮਾ ਨੇ ਤੇ ਅਮਰੀਕਾ ਡਿਸਕਵਰ ਕੀਤਾ ਸੀ ਤੇ ਮੈਂ ਅੱਜ ਹੈਡਸਫੀਲਡ ਵਿੱਚ ਗੋਸ਼ਤ ਦੀ ਦੁਕਾਨ ਲੱਭ ਲਿਆ ਹੈ।
2: ਹੈ ਇੰਨੇ ਸਾਰੇ ਗੋਸ਼ਤ, ਚਿਕਨ, ਕੀਮਾ ਕਿੱਥੋਂ ਲੈ ਆਏ ਹੋ?
1: ਖਾਦਮ ਸੁਪਰ ਸੇ ਬਰਕਵੀ ਦੇ ਅੰਦਰ ਹਾਜੀ ਸੋਬਤ ਮੀਟ ਐਂਡ ਚਿਕਨ ਵਾਲੇ ਪਲੀਏ ਲੋਕੇ ਸਾਫ਼ ਸੁਥਰੀ ਦੁਕਾਨ, ਫੁੱਲਾਂ ਵਰਗਾ ਤਾਜ਼ਾ ਗੋਸ਼ਤ, ਮੁਨਾਸਬ ਕੀਮਤਾਂ, 100% ਦਲਾਲ, ਭਲੇ ਲੋਕ ਤੇ ਚੰਗੀ ਸਰਵਿਸ। ਚਿਕਨ, ਲੈਂਬ, ਬੀਫ, ਫਰੀ ਰੇਂਜ ਚਿਕਨ, ਔਰਗੈਨਿਕ ਚਿਕਨ, ਹੱਡੀ ਵਾਲਾ ਗੋਸ਼ਤ, ਹਰ ਕਿਸਮ ਦਾ ਬੋਨਲੈਸ, ਗੁਰਦੇ, ਕਲੇਜੀ, ਬਟੇਰੇ, ਤਾਜ਼ਾ ਮੱਛੀ, ਦੇਸੀ ਮੁਰਗੀ, ਬਲੈਤੀ ਕੁੱਕੜ, ਸਿਰੀ ਪਾਏ, ਬਸ ਬੰਦਾ ਲਿਆਏ, ਪਕਾਏ ਤੇ ਖਾਏ, ਮਹਿਮਾਨਾਂ ਨੂੰ ਬੁਲਾਏ ਤੇ ਸਵਾਬ ਕਮਾਏ।
2: ਬਸ ਤੇ ਫਿਰ ਹੁਣ ਮੈਂ ਆਪਣੇ ਅੰਮੀ, ਅੱਬੂ ਤੇ ਭੈਣ ਭਰਾਵਾਂ ਨੂੰ ਬੁਲਾ ਲੈਣੀ ਆ।
1: ਮੈਂ ਮਹਿਮਾਨਾਂ ਦਾ ਕਿਹਾ ਸੀ?
2: ਕੀ ਕਿਹਾ ਜੇ, ਫਿਰ ਆਖਿਓ
1: ਜੀ? ਕੁਝ ਨਹੀਂ ਕੁਝ ਨਹੀਂ, ਬਚਾਈਆਂ ਮੇਰਿਆ ਮੌਲਾ।
3: ਇਹ ਦੋ ਤੋਂ ਐਸੇ ਹੀ ਲਗੇ ਰਹੇਗੇ। ਆਪ ਜਾਈਏ ਹਾਜੀ ਸੋਬਤ ਮੀਟ ਐਂਡ ਚਿਕਨ ਇਨ ਸਾਈਡ ਖਾਦਿਮ ਸੁਪਰ ਸੇ, 1 ਬਲੈਕ ਰੋਡ, ਬਰਕਵੀ, ਹਰਿਸਫੀਲਡ, ਮੰਡੇ ਟੂ ਸੈਟਰਡੇ 9 ਟੂ 7 ਐਂਡ ਸੰਡੇ 10 ਟੂ 6। HMC ਅਪਰੂਵਡ, 100% ਹਲਾਲ। ਟੈਲੀਫੋਨ 01484-456-257. ਦੈਟਸ 01484-456-257.
4: I'd been tasked to get to the naked truth about successful local advertising.
5: Hey, you peeping Tom.
4: Sadly, it wasn't in there. So I pulled out my pencil to draw my own conclusions. It was broken, yes, it was pointless. Then it hit me. Advertising on this local radio station's the answer. It's low cost, effective, and memorable.
6: To advertise here on Radio Sangam, click on radiosangam.co.uk, then advertising.
5: Come up and see me sometime.
4: Case closed.

ਸਤਿ ਸ਼੍ਰੀ ਅਕਾਲ ਜੀ। ਕਿਵੇਂ ਲੱਗਾ ਸਾਰਿਆਂ ਦਾ ਇਹ ਸੌਂਗ ਤੁਹਾਨੂੰ, ਜਿਹੜਾ ਕਿ ਯਾਰ ਜਿਗਰੀ ਕਸੂਤੀ ਡਿਗਰੀ ਸੀਰੀਜ਼ ਦੇ ਪਹਿਲੇ ਐਪੀਸੋਡ ਦਾ ਸੌਂਗ ਹੈ। ਇਸ ਸੀਰੀਜ਼ ਦੇ ਆਉਣ ਵਾਲੇ ਐਪੀਸੋਡ ਦੇ ਵਿੱਚ ਤੁਹਾਨੂੰ ਮੇਰਾ ਗਾਣਾ ਵੀ ਜ਼ਰੂਰ ਸੁਣਨ ਨੂੰ ਮਿਲੇਗਾ। ਮੇਰੇ ਰਾਈਟ ਹੈਂਡ 'ਤੇ ਟ੍ਰੋਲ ਪੰਜਾਬੀ ਦਾ ਲੋਗੋ ਤੁਸੀਂ ਵੇਖ ਰਹੇ ਹੋ, ਇਹਨੂੰ ਦਬਾਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ।

ਹਡਸਫੀਲਡੀਆਂ ਬੜੀਆਂ ਹੀ ਸੋਹਣੀਆਂ ਜਿਹੀਆਂ ਗਲੀਆਂ ਮੁਹੱਲੇ ਅਤੇ ਵਾਦੀਆਂ ਅਤੇ ਪੱਖਡੰਡੀਆਂ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਤੁਸੀਂ ਪਹਾੜੀਆਂ ਦੇ ਵਿੱਚੋਂ ਜਦੋਂ ਆਉਂਦੇ ਉਹਨਾਂ 'ਤੇ ਉਹ ਪੱਖਡੰਡੀਆਂ ਹੋ ਜਾਂਦੀਆਂ ਨੇ ਅਤੇ ਇਸ ਸੋਹਣੀ ਜਿਹੀ ਵਾਦੀ ਵਿੱਚ ਜਿੱਥੇ ਰੇਡੀਓ ਸੰਗਮ ਨੂੰ ਤੁਸੀਂ ਸੁਣਦੇ ਹੋ 107.9 ਕਬੂਲ ਕਰੋ ਮੇਰਾ ਸਲਾਮ ਅਤੇ ਢੇਰ ਸਾਰੀਆਂ ਦੁਆਵਾਂ ਪੰਜਾਬੀ ਦਾ ਪ੍ਰੋਗਰਾਮ ਜੁਮੇਰਾਤ ਦੇ ਦਿਨ ਜੀ ਬਿਲਕੁਲ ਜੁਮੇਰਾਤ ਦੇ ਦਿਨ ਪੰਜਾਬੀ ਦਾ ਪ੍ਰੋਗਰਾਮ ਹੁੰਦਾ ਵੇ ਅਤੇ ਤੁਸੀਂ ਸਾਰੇ ਜਿੱਥੇ ਕਿਧਰੇ ਵੀ ਸੁਣਦੇ ਹੋ ਫਿਰ ਰੇਡੀਓ ਸੰਗਮ ਨੂੰ ਜੀ ਦਿਲਾਂ ਨੂੰ ਮਿਲਾਉਣ ਵਾਲਾ ਤੁਹਾਡਾ ਆਪਣਾ ਰੇਡੀਓ ਸੰਗਮ ਅਤੇ ਅੱਜ ਸਿਰਫ ਅਤੇ ਸਿਰਫ ਪੰਜਾਬੀ ਦੇ ਗਾਣੇ ਹੀ ਸੁਣਾਂਗੇ ਅਤੇ ਤੁਸੀਂ ਜਿਹੜਾ ਵੀ ਕੋਈ ਤੁਹਾਡੀ ਪਸੰਦ ਦਾ ਗਾਣਾ ਹੋਏ ਪੰਜਾਬੀ ਦਾ ਹੋਏਗਾ ਤਾਂ ਜ਼ਰੂਰ ਚਲਾਵਾਂਗੇ ਉਰਦੂ ਦਾ ਹੋਏਗਾ ਤਾਂ ਫਿਰ ਚਲਾਵਾਂਗੇ ਜ਼ਰੂਰ ਪਰ ਅੱਜ ਨਹੀਂ ਚਲਾਵਾਂਗੇ ਫਿਰ ਕੱਲ੍ਹ ਚਲਾਵਾਂਗੇ ਅਤੇ ਪ੍ਰੋਗਰਾਮ ਨੂੰ ਸ਼ੁਰੂ ਕਰ ਲਿਆ ਜੇ ਅਸੀਂ ਤਾਂ ਚੰਨਾ ਤੇਰਾ ਸ਼ੁਕਰੀਆ ਤਨਵੀਰ ਅੰਜਮ ਅਤੇ ਸ਼ਬਨਮ ਮਜੀਦ ਦੀ ਸੋਹਣੀ ਜਿਹੀ ਆਵਾਜ਼ ਬੜਾ ਹੀ ਸੋਹਣਾ ਜਿਹਾ ਇਹ ਗੀਤ ਰੇਡੀਓ ਸੰਗਮ ਦੀ ਪੇਸ਼ਕਸ਼ ਤੁਹਾਡੇ ਸਾਰਿਆਂ ਵਾਸਤੇ ਪੇਸ਼ ਕੀਤਾ ਅਤੇ ਬੜੀਆਂ ਸਾਰੀਆਂ ਯਾਦਾਂ ਜੁਮੇਰਾਤ ਅਤੇ ਇਸ ਸੋਹਣੀ ਜਿਹੀ ਆਵਾਜ਼ ਦੇ ਨਾਲ ਤੁਸੀਂ ਜਿੱਥੇ ਕਿਧਰੇ ਵੀ ਹੋ ਅਸੀਂ ਤੁਹਾਡੇ ਨਾਲ ਨਾਲ ਰਵਾਂਗੇ ਰਾਹ ਤੁਹਾਨੂੰ ਦੱਸਦੇ ਰਵਾਂਗੇ ਜਿਹੜਾ ਰਾਹ ਤੁਹਾਨੂੰ ਚੰਗਾ ਲੱਗੇ ਆਸਾਨ ਲੱਗੇ ਉਸ ਰਾਹ ਤੋਂ ਤੁਰੇ ਆਇਆ ਜੇ ਨੱਸ ਕੇ ਆ ਜਾਇਆ ਜੇ ਜੀ ਤੁਹਾਨੂੰ ਖੁਸ਼ ਆਮਦੀਦ ਕਵਾਂਗੇ ਜੀ ਆਇਆਂ ਨੂੰ ਕਵਾਂਗੇ ਬਿਸਮਿਲਾ ਜੀ ਬਿਸਮਿਲਾ ਕਰਾਂਗੇ ਅਤੇ ਨੰਬਰ ਤੁਹਾਨੂੰ ਦੱਸ ਦਿੰਦੇ ਹਾਂ 8177 05 8177 05 ਹਡਸਫੀਲਡ ਤੋਂ ਬਾਹਰੋਂ ਫੋਨ ਕਰੋ ਜਾਂ ਮੋਬਾਈਲ ਤੋਂ ਫੋਨ ਕਰੋ ਅਤੇ 01484 ਜ਼ਰੂਰ ਮਿਲਾ ਲਿਆ ਜੇ ਵਰਨਾ ਤੁਹਾਡਾ ਫੋਨ ਮਿਲ ਤਾਂ ਜਾਏਗਾ ਪਰ ਕਿੱਥੇ ਮਿਲੇਗਾ ਇਹ ਕੋਈ ਨਹੀਂ ਜੇ ਮੈਨੂੰ ਪਤਾ ਅਤੇ ਅਗਰ ਟੈਲੀਫੋਨ ਲਾਈਨ ਜਿਹੜੀਆਂ ਨੇ ਨਾ ਬੜੀਆਂ ਕਿਸੇ ਵਕਤ ਮਸਰੂਫ ਹੋ ਜਾਂਦੀਆਂ ਨੇ ਅਤੇ ਸਾਰੇ ਹੀ ਬੰਦੇ ਕਹਿੰਦੇ ਨੇ ਕਿ ਕੀ ਹੋ ਗਿਆ ਬਈ ਫੋਨ ਕਿਉਂ ਨਹੀਂ ਚੁੱਕਦੇ ਜੇ ਕੁਛ ਨਹੀਂ ਹੋ ਜਾਂਦਾ ਫੋਨ ਤਾਂ ਚੁੱਕਦੇ ਹੁੰਦੇ ਹਾਂ ਪਰ ਬੜੀਆਂ ਸਾਰੀਆਂ ਕਾਲਾਂ ਹੁੰਦੀਆਂ ਨੇ ਅਤੇ ਫਿਰ ਗੱਲ ਤਾਂ ਕਿਸੇ ਇੱਕ ਨਾਲ ਹੀ ਕਰਨੀ ਹੁੰਦੀ ਹੈ ਨਾ ਅਸਲ ਗੱਲ ਇਹ ਹੁੰਦੀ ਹੈ ਅਤੇ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਖੁਸ਼ੀ ਹੁੰਦੀ ਹੈ ਜੀ ਬੜਾ ਚੰਗਾ ਲੱਗਦਾ ਨਿੱਘਾ ਨਿੱਘਾ ਅਤੇ ਕੋਸਾ ਕੋਸਾ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਵਾਂ ਤੁਹਾਡੀ ਮੇਜ਼ਬਾਨ ਤੁਹਾਡੀ ਪੇਸ਼ਕਾਰ ਤੁਹਾਡੀ ਭੈਣ ਅਤੇ ਤੁਹਾਡੀ ਹਮਸਫ਼ਰ ਰਵਾਂਗੀ 12 ਵਜੇ ਤੱਕ ਜੀ ਨਸਰੀਨ ਅਖਤਰ ਪਿਆਰ ਮੁਹੱਬਤ ਨਾਲ 3 ਘੰਟੇ ਜਿਹੜੇ ਨੇ ਨਾ ਬੜੇ ਸੋਹਣੇ ਜਿਹੇ ਗੁਜ਼ਰ ਜਾਂਦੇ ਨੇ ਅਤੇ ਤੁਸੀਂ ਜਦੋਂ ਨਾਲ ਹੋਵੋਗੇ ਤਾਂ ਸਫ਼ਰ ਬਹੁਤਾ ਸੋਹਣਾ ਹੋ ਜਾਏਗਾ ਸ਼ਰੀਕ ਵੀ ਆ ਜਾਣ ਜੀ ਜਿੱਥੇ ਜਿੱਥੇ ਵੀ ਕਿਧਰੇ ਬੈਠੇ ਹੋਏ ਹੋ ਮੁਹੱਬਤ ਕਰਨ ਵਾਲੇ ਵੀ ਆ ਜਾਣ ਸ਼ਰੀਕ ਵੀ ਆ ਜਾਣ ਸਾਰੇ ਸੁਣਨ ਵਾਲੇ ਅਤੇ ਜੇ ਤੁਸੀਂ ਟੈਲੀਫੋਨ ਲਾਈਨਾਂ ਮਸਰੂਫ ਮਿਲਣ ਨਾ ਤਾਂ ਗਿਲੇ ਸ਼ਿਕਵੇ ਦੀ ਕੋਈ ਗੱਲ ਨਹੀਂ ਜੀ ਅਸੀਂ ਇੱਥੇ ਹੀ ਹਾਂ 3 ਘੰਟੇ ਤਾਂ ਤੁਸੀਂ ਆਪਣਾ ਪੈਗਾਮ ਜਿਹੜਾ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਕਿਸੇ ਨੂੰ ਵੀ ਦੇਣਾ ਚਾਹੁੰਦੇ ਹੋ ਪਹੁੰਚਾ ਦੇਵੋ ਜੀ ਨੰਬਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵਟਸਐਪ ਦਾ ਅਤੇ ਉਹ ਤੁਹਾਡਾ ਸੁਨੇਹਾ ਜਿਹੜਾ ਹੋਏਗਾ ਨਾ ਉਹ ਆਵਾਜ਼ ਦੀ ਦੁਨੀਆ ਦੇ ਜਿੰਨੇ ਵੀ ਸਾਡੇ ਦੋਸਤ ਯਾਰ ਸੰਗੀ ਹੁੰਦੇ ਨੇ ਨਾ ਸਖੀਆਂ ਹੁੰਦੀਆਂ ਉਹਨਾਂ ਤੱਕ ਪਹੁੰਚਾ ਦਿੱਤਾ ਜਾਂਦਾ ਵਾ ਜ਼ਹੂਰ ਹੁਸੈਨ ਮੁਗਲ ਹਮੇਸ਼ਾ ਹੀ ਸਾਡੇ ਨਾਲ ਨਾਲ ਹੁੰਦੇ ਨੇ ਜੀ ਸਦਾ ਤੁਸੀਂ ਨਾਲ ਰਹਿੰਦੇ ਹੋ ਅਤੇ ਆਪਣੇ ਹੋਣ ਦਾ ਅਹਿਸਾਸ ਦਵਾਉਂਦੇ ਹੋ ਤੁਹਾਡਾ ਪੈਗਾਮ ਜ਼ਰੂਰ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਅਜ਼ਰਾ ਜੀ ਸਾਡੇ ਨਾਲ ਨਾਲ ਨੇ ਹੈਲੀਫੈਕਸ ਵਿੱਚ ਅਤੇ ਜੀ ਬਿਲਕੁਲ ਬੜੀਆਂ ਸਾਰੀਆਂ ਗੱਲਾਂ ਵੀ ਕਰਦੇ ਰਵਾਂਗੇ ਟੈਕਸ ਜਿਹੜਾ ਵੇ ਨੋਰਮਲ ਟੈਕਸ ਤੁਸੀਂ ਨਹੀਂ ਭੇਜਣਾ ਕਿਉਂਕਿ ਉਹ ਸਾਡੇ ਤੱਕ ਨਹੀਂ ਪਹੁੰਚੇਗਾ ਵਟਸਐਪ 'ਤੇ ਮੈਸੇਜ ਜਿਹੜਾ ਭੇਜੋਗੇ ਵਟਸਐਪ 'ਤੇ ਉਹ ਜ਼ਰੂਰ ਸ਼ਾਮਿਲ ਕਰਦੇ ਰਵਾਂਗੇ ਪ੍ਰੋਗਰਾਮ ਵਿੱਚ Dewsbury, Butley, Hedmonton, White, Leeds, Bradford, Halifax, Wakefield, Sheffield, Rotherham. ਤੁਸੀਂ ਜਿੱਥੇ ਜਿੱਥੇ ਵੀ ਹੋ ਰੇਡੀਓ ਸੰਗਮ ਤੁਹਾਡੇ ਨਾਲ ਨਾਲ ਇੰਸਟਾਗ੍ਰਾਮ 'ਤੇ ਸਾਥ ਨਿਭਾਉਂਦੇ ਹੋ ਫੇਸਬੁੱਕ 'ਤੇ ਪੇਜ 'ਤੇ ਜਾਇਆ ਕਰੋ ਲਾਈਕ ਕੀਆ ਕਰੋ ਅਤੇ ਮੈਸੇਜ ਜ਼ਰੂਰ ਕਰਿਆ ਕਰੋ ਵੀਮੋ ਵੇ ਸਨੈਪਚੈਟ ਹੈ ਅਤੇ ਜੇ ਵਟਸਐਪ 'ਤੇ ਨਾਲ ਨਾਲ ਤੁਸੀਂ ਪ੍ਰੋਗਰਾਮ ਸੁਣਦੇ ਹੋ ਜੀ ਬਿਲਕੁਲ ਵਟਸਐਪ 'ਤੇ ਵਟਸਐਪ 'ਤੇ ਵੀ ਨਾਲ ਨਾਲ ਹੁੰਦੇ ਹੋ ਅਤੇ ਦੁਨੀਆ ਦੇ ਕਿਸੇ ਖਿੱਤੇ ਵਿੱਚੋਂ ਕਿਸੇ ਜ਼ਮੀਨ ਦੇ ਹਿੱਸੇ ਵਿੱਚੋਂ ਅਤੇ ਇੰਟਰਨੈਟ 'ਤੇ ਸੁਣਨ ਵਾਲੇ www.radiosangam.co.uk ਔਨਲਾਈਨ ਤੁਹਾਡਾ ਅਤੇ ਸਾਡਾ ਸਾਥ ਹੁੰਦਾ ਵੇ ਯੂਟਿਊਬ 'ਤੇ ਵੀ ਤੁਸੀਂ ਜੀ ਬਿਲਕੁਲ ਰੇਡੀਓ ਸੰਗਮ ਨੂੰ ਲੱਭ ਸਕਦੇ ਹੋ ਟਿਕਟੋਕ ਅਤੇ ਸੋਸ਼ਲ ਮੀਡੀਆ 'ਤੇ ਜਿਹੜੇ ਰਾਹ ਤੋਂ ਆਉਣਾ ਚਾਹੋ ਤੁਹਾਨੂੰ ਖੁਸ਼ ਆਮਦੀਦ ਕਵਾਂਗੇ ਫੁੱਲ ਵਿਛਾਵਾਂਗੇ ਜੀ ਤੁਸੀਂ ਆ ਜਾਓ ਅਤੇ ਹਵਾਵਾਂ ਜਿਹੜੀਆਂ ਨੇ ਨਾ ਉਹ ਰੇਡੀਓ ਸੰਗਮ ਦੀਆਂ ਫਿਜ਼ਾਵਾਂ ਨੂੰ ਮਹਿਕਾ ਦਿੰਦੀਆਂ ਨੇ ਖੁਸ਼ਬੂਆਂ ਹਰ ਪਾਸੇ ਚਲੀਆਂ ਜਾਂਦੀਆਂ ਨੇ
डिजिटल ऑडियो ब्रॉडकास्टिंग जी बिल्कुल ग्रेटर मैनचेस्टर बर्मिंगम ग्लासगो कैम्ब्रिज एडिनबरा ते कार्डिफ विच तुहाडा ते साडा साथ हुंदा वे बिल्कुल डिजिटल ऑडियो ब्रॉडकास्टिंग एप्पल स्टोर ते जाके या गूगल प्ले ते जाके जिथे जमाना बड़े ही प्यार मोहब्बत खलूस दे नाल नाल टोरदा वे साडे ते जी बिल्कुल गूगल प्ले ते जाके ऐप नू डाउनलोड कर लिया जे फ्री ऑफ कॉस्ट कोई पैसा तेला नहीं जे लगना ते उम्मीद करांगी तुसी जिथे किधर भी हो अल्लाह दी ज़ात तुहानू सेहत तंदुरुस्ती सलामती ते खैरां करे जी ते की गल चलिए फिर अबरारुल हक कहंदे ने मैं भी शामिल होना वे ते अबरारुल हक क्यों नहीं जी सौ बिस्मिल्ला जी तुहाडी सोहनी जी आवाज़ ते तुसी कहंदे हो शरीकां नू अग लगदी हाय अल्लाह ते मठी मठी इन्हां ने झगड़ा ना किधरे हो जाए लेकिन सुनने आ सारे बंदे हैं वाना जी असीं रल मिल के सारियां नू मना लवांगे लड़ाई नहीं करन देवांगे हाँ जी कोई गल नहीं जी इस तरह भी हो जाया करता वे तो तुम साढ़े नाल ना लो तो असी तुहाडे नाल हाँ कोई गल नहीं नाल नाल टुरदे रहांगे नाल नाल चलते रहांगे तो यह सिलसिला जड़ा वे ना इस तरह ही चलता रहेगा तो असी पूरे त्रै घंटे जिन्हों कहते हैं ना जी तुहाडे नाल रहना वे सुनते रहा जे नाल नाल रहा जे तो जी बिल्कुल नाल रहांगे तो फिर कोई गल नहीं जी लाइव प्रोग्राम विच जबान जड़ी ना जड़ी कोई गल निकल गई और टुर गई फिर तो

ਕਿਹੜੀਆਂ ਖਤਰਨਾਕ ਪਈ ਗੱਲਾਂ ਕਰਦੇ ਸਨ ਕਹਿੰਦੇ ਨੇ ਸ਼ਰੀਕਾਂ ਨੂੰ ਅੱਗ ਲੱਗਦੀ ਪਰ ਨਾਲ ਕਹਿੰਦੇ ਸਨ ਮੱਠੀ ਮੱਠੀ ਚਲੋ ਜੀ ਸ਼ੁਕਰ ਤੇ ਅੱਲਾ ਦਾ ਐ ਵੇ ਕਿ ਹੁਣ ਸ਼ਰੀਕਾਂ ਨੂੰ ਤੇ ਜਿਹੜੀ ਲੱਗਣੀ ਹੈ ਅੱਗ ਲੱਗਣੀ ਹੈ ਉਹ ਕੀ ਵਜ੍ਹਾ ਵੇ ਕਿਉਂ ਅੱਗ ਲੱਗਣੀ ਹੈ ਪਰ ਮੱਠੀ ਮੱਠੀ ਕੋਈ ਗੱਲ ਨਹੀਂ ਆਪੇ ਹੀ ਬੁਝ ਜਾਏਗੀ ਪਾਂਬੜ ਤੇ ਨਹੀਂ ਨਾ ਬਲੇ ਹੋਏ ਅਪਰਾਰੁਲ ਹੱਕ ਜੀ ਸ਼ੁਕਰੀਆ ਤੁਹਾਡਾ ਇਹ ਸੱਚਾ ਪੈਗਾਮ ਪਹੁੰਚਾ ਦਿੱਤਾ ਜੇ ਸ਼ਰੀਕਾਂ ਦਾ 107.9 to 94.7 हाँ जी सात ते नाल नाल रवांगे ऐसी ते तुसी ते अजरा जी तुहाडे नाल जरूर गल करांगे एक सोनी जिही आवाज दो सोनिया जिही आवाजा

ਸ਼ਬਾਨਾ ਜੀ ਸਾਡੇ ਨਾਲ ਨਾਲ ਨੇ ਜੀ ਹਮੇਸ਼ਾ ਹੀ ਨਾਲ ਹੁੰਦੇ ਨੇ ਜਿਸ ਦਿਨ ਵੀ ਪ੍ਰੋਗਰਾਮ ਕਰਨੇ ਆ ਸ਼ਬਾਨਾ ਜੀ ਜੀ ਮੇਰੀ ਬੜੀ ਹੀ ਪਿਆਰੀ ਜਿਹੀ ਪਿਆਰ ਮੁਹੱਬਤ ਦੇਣ ਵਾਲੀ ਭੈਣ ਆਪਣੇ ਹੋਣ ਦਾ ਅਹਿਸਾਸ ਦਵਾਉਂਦੇ ਰਹਿੰਦੇ ਨੇ ਤੇ ਕੱਲ੍ਹ ਮੈਂ ਸੁਣਦੀ ਸਾਂ ਭਈ ਡੈਡੀਕੇਟ ਕਰਵਾਇਆ ਸੀ ਰਿਫਾ ਜੀ ਦੇ ਪ੍ਰੋਗਰਾਮ ਵਿੱਚ ਤੁਸੀਂ ਮੇਰੇ ਨਾਵੇਂ ਵੀ ਲਾਇਆ ਸੀ ਗਾਣਾ ਜਜ਼ਾਕ ਅੱਲਾ ਅੱਲਾ ਤੁਹਾਨੂੰ ਸਿਹਤ ਤੰਦਰੁਸਤੀ ਸਲਾਮਤੀ ਅਤਾ ਫਰਮਾਏ ਮੀਠੂ ਸ਼ਬਾਨਾ ਜੀ ਅਤੇ ਕਾਲਾ ਜੋੜਾ ਵੈਸੇ ਪਾ ਸਕਦੇ ਹੋ ਗਰਮੀ ਐਡੀ ਕੋਈ ਨਹੀਂ ਹੈ ਬੜਾ ਸੋਹਣਾ ਮੌਸਮ ਹੈ ਅਤੇ ਕਾਲਾ ਜੋੜਾ ਨਾ ਪਾਈਏ ਨੂਰਾਂ ਲਾਲ ਕਹਿੰਦੇ ਨੇ ਕਾਲਾ

ਜੀ ਮੁਕਾਫਾ ਤੇ ਅਮਲ ਇਹੀ ਹੈ ਨਾ ਕਿਸੇ ਨੂੰ ਰੁਆਓਗੇ ਤੇ ਫਿਰ ਤੁਹਾਡੇ ਬੱਲੇ ਵੀ ਸਿਲੀ ਸਿਲੀ ਹਵਾ ਹੀ ਆਏਗੀ ਨਾ ਕਿਤੇ ਕੋਈ ਰੋਂਦਾ ਹੋਏਗਾ ਮੇਰੀ ਪਸੰਦ ਦੀ ਸੁਣੀ ਜਿਹੀ ਆਵਾਜ਼ ਅਜ਼ਰਾ ਜੀ ਨੂੰ ਪਸੰਦ ਹੁੰਦੀ ਅਜ਼ਰਾ ਜੀ ਤੁਹਾਡੇ ਨਾਲ ਕਰਦੇ ਮਿਸਟਰ ਕਿੰਗ ਨੂੰ ਪਸੰਦ ਹੈ ਤੁਹਾਡੇ ਨਾਲ ਕਰਦੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਲੈ ਕੇ ਚੱਲੇਗੀ ਸਾਨੂੰ ਜੀ ਨਿਊਜ਼ ਬ੍ਰੇਕ ਵੱਲ मैडम नूर जहां दी सुनी जाई आवाज अब्दुल कयूम जमाती तुहाडे नाम ही

107.9 ਤੇ 94.7 ਜੀ ਤੁਸੀਂ ਸਾਰੇ ਮੇਰੇ ਨਾਲ ਨਾਲ ਅਲੀ ਸ਼ਾਹਿਦ ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚਾ ਦਿੱਤੀ ਆਵਾਜ਼ ਸ਼ਬਾਨਾ ਸਾਡੇ ਨਾਲ ਨਾਲ ਨੇ ਜੀ ਸ਼ਬਾਨਾ ਜੀ ਕਹਿੰਦੇ ਨੇ ਸੋਹਣੀ ਜਿਹੀ ਆਵਾਜ਼ ਜਿਹੜੀ ਹੈ ਨਾ ਮੈਡਮ ਜੀ ਦੀ ਮੇਰੇ ਕੋਲ ਮੈਡਮ ਜੀ ਦੀ ਆਵਾਜ਼ ਵਿੱਚ ਵੀ ਹੈ ਅਤੇ ਤਿੰਨ ਚਾਰ ਹੋਰ ਆਵਾਜ਼ਾਂ ਵੀ ਨੇ ਪਰ ਯਕੀਨਨ ਮੈਡਮ ਜੀ ਦੀ ਆਵਾਜ਼ ਸ਼ਬਾਨਾ ਜੀ ਤੁਹਾਡੇ ਵੱਲੋਂ ਕਰਾਂਗੇ ਰਿਫਤ ਜੀ ਦੇ ਨਾਂ ਅਤੇ ਆਪਣੇ ਨਾਂ ਡੈਡੀਕੇਟ ਕਰ ਦਿੰਦੇ ਹਾਂ ਜੀ ਰਿਫਤ ਜੀ ਨੂੰ ਵੀ ਅਤੇ ਆਪਣੇ ਨਾਂ ਵੀ ਕਰ ਲੈਂਦੇ ਹਾਂ ਸੋਹਣੀ ਜਿਹੀ ਆਵਾਜ਼ ਅਤੇ ਸੋਹਣਾ ਜਿਹਾ ਜੀ ਬੋਲਾਂ ਵਾਲੀ ਕੀ ਗਏ ਸੋਹਣੀਆਂ ਗੱਲਾਂ ਅਤੇ ਇਸ ਆਵਾਜ਼ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਂਦੇ ਹਾਂ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਕੋਈ ਸੋਹਣੀ ਜਿਹੀ ਆਵਾਜ਼ 'ਤੇ ਜ਼ਰੂਰ ਜੀ ਗੱਲ ਹੋਈ ਸੀ ਮਿਸਟਰ ਕਿੰਗ ਤੁਹਾਡੇ ਨਾਲ ਚੰਗਾ ਲੱਗਾ ਗੱਲ ਕਰਕੇ

ਇੱਕ ਸੌ ਸੱਤ ਇਸ਼ਾਰੀਆ ਨੌ ਅਤੇ ਚੁਰਾਨਵੇਂ ਇਸ਼ਾਰੀਆ ਸੱਤ ਤੁਸੀਂ ਸਾਰੇ ਰੇਡੀਓ ਸੰਗਮ ਦੇ ਨਾਲ ਨਾਲ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹਵਾਂਗੀ ਜੀ। ਸ਼ਬਾਨਾ ਜੀ ਤੁਹਾਡੀ ਪਸੰਦ ਦਾ ਸੋਹਣਾ ਜਿਹਾ ਗਾਣਾ ਰਿਫਾ ਜੀ ਤੁਹਾਡੇ ਨਾਂ ਕੀਤਾ ਅਤੇ ਆਪਣੇ ਨਾਮ ਵੀ ਕਰ ਦਿੱਤਾ। ਬੜੀ ਸੋਹਣੀ ਜਿਹੀ ਆਵਾਜ਼ ਸੀ ਅਤੇ ਸੋਹਣੇ ਜੇ ਇਸ ਆਵਾਜ਼ ਨੂੰ ਬਿਲਕੁਲ ਸੁਣਨ ਵਾਲਿਆਂ ਦੇ ਨਾਂ ਵੀ ਕਰ ਦਿੱਤਾ। एक होर सोनी जी आवाज़ प्रोग्राम में शामिल करने वेखने की कहते हैं जे तुहानू पसंद आए तो तुहाडे नाम कर देवांगे। तो मिस्टर किंग जी तुहाडी पसंद का गाना हाले तक ते कोई नहीं जे लभिया

ਸੁਧਰਾਨਾ ਦੀ ਸੋਨੀ ਜਈਆ ਵਾਸਤੇ ਸ਼ਿਵਾਨਾ ਜੀ ਤੁਹਾਡਾ ਮੈਸੇਜ ਜ਼ਰੂਰ ਵੇਖਾਂਗੇ ਤੇ ਜੀ ਸਾਡੇ ਨਾਲ ਜ਼ਿਸ਼ਾਨ ਨੇ ਡਿਊਜ਼ਬਰੀ ਤੋਂ ਤੁਸੀਂ ਜਿਹੜਾ ਗਾਣਾ ਦੱਸਿਆ ਨਾ ਉਰਦੂ ਦਾ ਅਗਰ ਪੰਜਾਬੀ ਗਾਣਾ ਦੱਸੋਗੇ ਤੇ ਬਿਲਕੁਲ ਜੀ ਜ਼ਰੂਰ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਅਲੀ ਸ਼ਾਹਿਦ ਤੁਹਾਡੀ ਪਸੰਦ ਦਾ ਗੀਤ ਜੀ ਹਾਜ਼ਰ ਹੈ

ये कह रहे जी मिसेस गफार किथे हो आज तुसी ये कहने ने पे के मैं तेनू की में बुलावा ते मैं किस तरह आवां ते तुसी किथे हो आज मैं क्या जरा आवाज दवा के किस तरह बुलावा तुहानू जरा दस दे आज चलो जी हुन की कीता जाए असरा भी हो जांदा हुंदा वे ਤੁਸੀਂ ਵੀ ਸਾਡੇ ਨਾਲ ਨਾਲੋ ਤੁਹਾਡੇ ਸਾਰਿਆਂ ਦੇ ਨਾਲ ਸੋਹਣੀ ਜਿਹੀ ਆਵਾਜ਼ ਅਜ਼ਰਾ ਜੀ ਤੁਹਾਡੇ ਨਾਲ ਕਰਾਂਗੀ ਮਿਸਿਸ ਗਫਾਰ ਤੁਹਾਡੇ ਨਾਲ ਕਰਾਂਗੀ ਅਤੇ ਖਸੂਸੀ ਤੌਰ ਪਰ ਸੁਣਨਾ ਚਾਹਿਆ ਸੀ ਅਲੀ ਸ਼ਾਹਿਦ ਤੁਸੀਂ ਤੁਹਾਡੇ ਨਾਲ ਕਰਨਾ ਚਾਹਵਾਂਗੀ

107.7 ਦਿਲਾਂ ਨੂੰ ਮਿਲਾਉਣ ਵਾਲਾ ਤੁਹਾਡਾ ਤੇ ਸਾਡਾ ਸਾਰਿਆਂ ਦਾ ਰੇਡੀਓ ਸੰਗਮ 817705 ਜੀ ਸਾਜ ਵੀ ਸਾਡੇ ਨਾਲ ਨਾਲ ਨੇ ਤੁਹਾਨੂੰ ਵੀ ਖੁਸ਼ ਆਮਦੀਦ ਕਵਾਂਗੀ ਤੇ ਘਰ ਆ ਜਾ ਸੋਨੇ ਆ ਸ਼ਾਜ਼ੀਆ ਮਨਜ਼ੂਰ ਦੀ ਸੋਨੀ ਜਿਹੀ ਆਵਾਜ਼ ਸ਼ੁਭਾਨਾ ਜੀ ਤੁਸੀਂ ਸੁਣਨਾ ਚਾਹਿਆ ਸ਼ੁਭਾਨਾ ਜੀ ਤੁਹਾਡੀ ਪਸੰਦ ਸਾਜ ਦੇ ਨਾਮ ਵੀ ਕਰਾਂਗੇ ਤੇ ਤੁਹਾਡੀ ਪਸੰਦ ਤੁਹਾਡੇ ਨਾਮ ਵੀ ਕਰ ਦਿੰਦੇ ਹਾਂ ਜੀ

ਅੱਖਾਂ ਚੋਂ ਖੋਹੇ ਸ਼ਰਾਬ ਲੈਂਦੇ ਨੇ ਤੂੰ ਦਿਲ ਕਹਦਾ ਤੋੜਿਆ ਯਾਰ ਮੇਰੇ ਮੈਨੂੰ ਸ਼ਿਵ ਦਾ ਖਿਤਾਬ ਦਿੰਦੇ ਨੇ ਪਤਾ ਨਹੀਂ ਝੂਠਾ ਜਾਂ ਕਾਹਤੋਂ ਇਹ ਖਵਾਬ ਦਿੰਦੇ ਨੇ ਮੈਂ ਭੁੱਲ ਜਾਵਾਂ ਤੈਨੂੰ ਮੇਰੇ ਮੂਹਰੇ ਖੜਾ ਕਰੇ ਸ਼ਬਾਬ ਦਿੰਦੇ ਨੇ ਯਾਰ ਮੇਰੇ ਮੈਨੂੰ

0: ਪੰਜਾਬੀ ਦਾ ਸ਼ੋ ਤੁਹਾਡੇ ਸਾਰਿਆਂ ਵਾਸਤੇ ਇਸ ਉਮੀਦ ਤੇ ਕਿ ਸਾਰੇ ਦੇ ਸਾਰੇ ਹੀ ਗਾਣੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ ਸ਼ਬਾਨਾ ਜੀ ਸ਼ੋ ਪਸੰਦ ਆਉਂਦਾ ਪਿਆ ਸ਼ੁਕਰੀਆ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਤੇ ਸੁਣੋ ਵੰਜਲੀ ਦੀ ਮਿੱਠੜੀ ਤਾਂ ਹੋਵੇ ਤੇ ਫਿਰ ਨਾਲ ਟੁਰਨ ਵਾਲੇ ਨਾ ਹੋਣ ਤੇ ਉਹ ਤੇ ਫਿਰ ਕੋਈ ਗੱਲ ਨਾ ਹੋਈ ਹਰਸ਼ਦੀਪ ਕੌਰ ਦੀ ਸੁਣੀ ਜਿਹੀ ਆਵਾਜ਼ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਉਮੀਦ ਕਰਾਂਗੇ ਕਿ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੇਗੀ ਤੇ ਤੁਹਾਡੇ ਸਾਰਿਆਂ ਦੇ ਨਾਮ
1: ਤੇਰੇ ਵੱਲ ਮੂਵੇ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ
0: ਉਹ ਸਾਰੇ ਜਿਹੜੇ ਰੇਡੀਓ ਸੰਗਮ ਦੇ ਨਾਲ ਨੇ ਅਤੇ ਗਾਣੇ ਸਾਰੇ ਉਹਨਾਂ ਦੇ ਨਾਲ ਜਿਹੜੇ ਖਾਮੋਸ਼ ਲਿਸਨਰ ਵੀ ਸਾਡੇ ਨਾਲ ਹੁੰਦੇ ਨੇ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹਵਾਂਗੀ ਜਿਹੜੇ ਪ੍ਰੋਗਰਾਮ ਵਿੱਚ ਸ਼ਾਮਿਲ ਨੇ ਉਹਨਾਂ ਦੀਆਂ ਵੀ ਮੁਹੱਬਤਾਂ ਦਾ ਸ਼ੁਕਰੀਆ ਅਤੇ ਜੀ ਸਭ ਤੋਂ ਵੱਡੀ ਗੱਲ ਇਹ ਵੇ ਕਿ ਤੁਸੀਂ ਕੋਸ਼ਿਸ਼ ਕੀਤੀ ਟੈਲੀਫੋਨ ਕਰਨ ਦੀ ਲੇਕਿਨ ਸਾਡੇ ਤੱਕ ਨਹੀਂ ਪਹੁੰਚ ਸਕੇ ਮੈਂ ਤੁਹਾਡੀ ਕਾਲ ਨਹੀਂ ਲੈ ਸਕੀ ਮਾਜ਼ਰਤ ਉਹਨਾਂ ਕੋਲੋਂ ਅਤੇ ਜਿਨ੍ਹਾਂ ਨੇ ਫੋਨ ਕੀਤਾ ਗੱਲਬਾਤ ਕੀਤੀ ਉਹਨਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਟਰਾਈ ਕੀਤਾ ਪਰ ਗੱਲ ਨਹੀਂ ਹੋਈ ਉਹਨਾਂ ਦਾ ਵੀ ਸ਼ੁਕਰੀਆ ਅਤੇ ਮਾਜ਼ਰਤ ਵੀ ਅਤੇ ਉਹਨਾਂ ਦਾ ਸ਼ੁਕਰੀਆ ਜਿਹੜੇ ਚੁੱਪ ਚੁੱਪੀ 'ਤੇ ਕਰਕੇ ਬੈਠ ਕੇ ਨਾ ਅਤੇ ਪ੍ਰੋਗਰਾਮ ਸੁਣਦੇ ਨੇ ਉਹਨਾਂ ਦੀਆਂ ਮੁਹੱਬਤਾਂ

0: मिलाने वाला रेडियो संगम 107.9 FM
1: जी सुल्ताना जी हाजिर बिल्कुल जी ਤੁਸੀਂ ਕੰਦਿਓ ਮੈਂ ਨਈਮ ਹਜ਼ਾਰ ਵੀ ਦੀ ਆਵਾਜ਼ ਵਿੱਚ ਕੋਈ ਵੀ ਸੁਣਾ ਜਿਹਾ ਗਾਣਾ ਆਪਣੀ ਪਸੰਦ ਦਾ ਲਾ ਦਿਓ ਤੇ ਉਮੀਦ ਕਰ ਸਕਨੀ ਹੈ ਕਿ ਤੁਹਾਨੂੰ ਚੰਗਾ ਲੱਗੇਗਾ ਨਈਮ ਹਜ਼ਾਰ

ਖੈਰਾਂ ਹੋਣ ਤੁਹਾਡੀਆਂ ਸਾਰਿਆਂ ਦੀਆਂ ਵੀ ਅਤੇ ਜਿੱਥੇ ਜਿੱਥੇ ਮੇਰੀ ਆਵਾਜ਼ ਚੰਦੀ ਹੈ ਪਈ ਅੱਲਾਹ ਤੁਹਾਨੂੰ ਸਿਹਤ ਤੰਦਰੁਸਤੀ ਵਾਲੀ ਸਲਾਮਤੀ ਵਾਲੀ ਜ਼ਿੰਦਗੀ ਅਤਾ ਫਰਮਾਏ ਸੁਲਤਾਨਾ ਜੀ ਤੁਹਾਡੇ ਵਾਸਤੇ ਬਹੁਤ ਸਾਰੀਆਂ ਦੁਆਵਾਂ ਅੱਲਾਹ ਤੁਹਾਨੂੰ ਸਿਹਤ ਤੰਦਰੁਸਤੀ ਵਾਲੀ ਦਰਾਜ਼ੀ ਉਮਰ ਅਤਾ ਫਰਮਾਏ ਅਤੇ ਮੁਹਤਾਜੀ ਤੋਂ ਬਚਾਏ ਜਿਹੜਾ ਵੀ ਕੋਈ ਬਿਮਾਰ ਹੈ ਅਤੇ ਦੌਰਾਨੇ ਪ੍ਰੋਗਰਾਮ ਕੋਈ ਗਲਤੀ ਕੋਈ ਖਤਾ ਕੋਈ ਇਹੋ ਜਿਹੀ ਗੱਲ ਕੋਈ ਇਹੋ ਜਿਹਾ ਅੰਦਾਜ਼ ਕੋਈ ਇਹੋ ਜਿਹਾ ਲਫ਼ਜ਼ ਜਿਹਦੇ ਨਾਲ ਕਿਸੇ ਨੂੰ ਵੀ ਚੰਗਾ ਨਾ ਲੱਗਾ ਹੋਏ ਦਿਲ ਆਜ਼ਾਰੀ ਹੋਈ ਹੋਏ ਅਤੇ ਮਾਜ਼ਰਤ ਦੀ ਤਲਬ ਕਰ ਆਪਣਾ ਹੀ ਨਹੀਂ ਧਿਆਨ ਰੱਖਣਾ ਧਿਆਨ ਉਹਨਾਂ ਸਾਰੇ ਪਿਆਰਿਆਂ ਦਾ ਰੱਖਣਾ ਜਿਨ੍ਹਾਂ ਦੀਆਂ ਜ਼ਿੰਦਗੀਆਂ ਜਿਨ੍ਹਾਂ ਦੇ ਜੀ ਜਿਹੜੇ ਸਾਰੇ ਰਿਸ਼ਤੇ ਸਾਡੇ ਨਾਲ ਜੁੜੇ ਹੋਏ

ਸਾਡੇ ਬਾਅਦ ਤੁਹਾਡੇ ਨਾਲ ਰਹਿੰਦੇ ਅਸਮਾ ਮੁਗਲ ਸੋਨਾ ਜਿਹਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਂਦੇ ਹਾਂ ਬੜੀ ਸੋਹਣੀ ਜਿਹੀ ਆਵਾਜ਼ ਤੇ ਸੁਰਾਂ ਜਿਹਾ ਅੰਦਾਜ਼ ਬੜਾ ਵਧੀਆ ਪ੍ਰੋਗਰਾਮ ਹੁੰਦਾ ਉਹਨਾਂ ਦੇ ਨਾਲ ਨਾਲ ਵੀ ਜ਼ਰੂਰ ਆ ਜੇ ਤੇ ਅਸਮਾ ਮੁਗਲ ਜੀ ਪ੍ਰੋਗਰਾਮ ਦਾ ਆਖਰੀ ਜਿਹੜਾ ਹੋਏਗਾ ਨਾ ਗੀਤ ਬੜੀ ਖੂਬਸੂਰਤ ਜਿਹੀ ਆਵਾਜ਼ ਨਸੀਬੋ ਲਾਲ ਤੇ ਅਜ਼ਰਾ ਜੀ ਖਸੂਸੀ ਤੌਰ ਤੇ ਤੁਹਾਡੇ ਨਾਲ ਕਰਾਂਗੇ ਮਿਸਿਸ ਗਫਾਰ ਤੁਹਾਡੇ ਨਾਂ ਕਰਾਂਗੀ ਸੁਲਤਾਨਾ ਜੀ ਤੁਹਾਡੇ ਨਾਂ ਕਰਾਂਗੀ ਸ਼ਬਾਨਾ ਜੀ ਤੁਹਾਡੇ ਨਾਂ ਕਰਾਂਗੀ ਸੈਮ ਤੁਹਾਡੇ ਨਾਂ ਕਰਾਂਗੀ ਬਾਕੀ ਜਿੰਨੇ ਨਾਲ ਨਾਲ ਪੇ ਟੋਰਦੇ ਨੇ ਉਹਨਾਂ ਸਾਰਿਆਂ ਦਾ ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ ਸ਼ੁਕਰੀਆ ਪਿਆਰ ਮੁਹੱਬਤ ਖਲੂਸ ਤੇ ਇਨਸਾਨੀਅਤ ਦਾ ਪੈਗਾਮ ਪਹੁੰਚਾਉਣ ਵਾਲਾ ਤੁਹਾਡਾ ਆਪਣਾ ਰੇਡੀਓ ਸਰ 24 ਘੰਟੇ ਤੁਹਾਡੇ ਨਾਲ ਨਾਲ ਤੁਹਾਡੀਆਂ ਖੁਸ਼ੀਆਂ ਵਿੱਚ ਵੀ ਤੁਹਾਡੇ ਨਾਲ

0: हसाने वाला दिलों को मिलाने वाला रेडियो संगम 107.9 FM
1: ਮੈਂ ਕਿ ਜੀ ਦਰਵਾਜ਼ਾ ਤੇ ਖੋਲੋ
2: ਹਾਏ ਹਾਏ ਐਨੇ ਸਾਰੇ ਬੈਗ ਕਿਨੂੰ ਲੁੱਟ ਲਿਆ ਜੇ ਇਹ ਕਿੱਥੇ ਡਾਕਾ ਮਾਰ ਰਹੇ ਹੋ ਜੋਗੀ ਜੀ
1: ਓ ਜੀ ਵਾਸਕੋ ਡੇ ਗਾਮਾ ਨੇ ਤੇ ਅਮਰੀਕਾ ਡਿਸਕਵਰ ਕੀਤਾ ਸੀ ਤੇ ਮੈਂ ਅੱਜ ਹੈਡਸਫੀਲਡ ਵਿੱਚ ਗੋਸ਼ਤ ਦੀ ਦੁਕਾਨ ਲੱਭ ਲਿਆ ਹੈ
2: ਹੈ ਐਨੇ ਸਾਰੇ ਗੋਸ਼ਤ ਚਿਕਨ ਕੀਮਾ ਕਿੱਥੋਂ ਲੈ ਆਏ ਹੋ
1: ਖਾਦਮ ਸੁਪਰ ਸੇ ਬਰਕਵੀ ਦੇ ਅੰਦਰ ਹਾਜੀ ਸੋਬਤ ਮੀਟ ਐਂਡ ਚਿਕਨ ਵਾਲੇ ਪਲੀਏ ਲੋਕੇ ਸਾਫ ਸੁਥਰੀ ਦੁਕਾਨ ਫੁੱਲਾਂ ਵਰਗਾ ਤਾਜ਼ਾ ਗੋਸ਼ਤ ਮੁਨਾਸਬ ਕੀਮਤਾਂ 100% ਦਲਾਲ ਭਲੇ ਲੋਕ ਤੇ ਚੰਗੀ ਸਰਵਿਸ Chicken, lamb, beef, free-range chicken, organic chicken, hadiyala gosht, har kisam da boneless, gurde, kaleji, batere, taza machli, desi murgi, balati kukad, siri paaye, bas banda liaye, pakaye te khaye, mehmana nu bulaye te sawab kamaye.
2: ਬਸ ਤੇ ਫਿਰ ਹੁਣ ਮੈਂ ਆਪਣੇ ਅੰਮੀ ਅਬੂ ਤੇ ਭੈਣ ਭਰਾਵਾਂ ਨੂੰ ਬੁਲਾ ਲੈਣੀ ਆ
1: ਮੈਂ ਮਹਿਮਾਨਾਂ ਦਾ ਕਿਹਾ ਸੀ
2: ਕੀ ਕਿਹਾ ਜੇ ਫਿਰ ਆਖਿਓ
1: ਜੀ ਕੁਝ ਨਹੀਂ ਬਚਾਈਆਂ ਮੇਰੇ ਆ ਮੌਲਾ
3: ਇਹ ਦੋ ਤੋਂ ਐਸੇ ਹੀ ਲਗੇ ਰਹਿਣਗੇ ਆਪ ਜਾਈਏ ਹਾਜੀ ਸੋਬਤ ਮੀਟ ਐਂਡ ਚਿਕਨ ਇਨਸਾਈਡ ਖਾਦਿਮ ਸੁਪਰ ਸੇ 1 ਬਲੈਕ ਰੋਡ ਬਰਕਵੀ ਹਰਿਸਫੀਲਡ ਮੰਡੇ ਟੂ ਸੈਟਰਡੇ 9 ਟੂ 7 ਐਂਡ ਸੰਡੇ 10 ਟੂ 6 ਐਚਐਮਸੀ ਅਪਰੂਵਡ 100% ਹਲਾਲ ਟੈਲੀਫੋਨ 01484456257 ਦੈਟਸ 01484456257
4: जागते रहना जागते रहना
5: सो जाऊंगा तो क्या होगा भाई
4: अगर सो जाओगे तो पराठा स्टॉप के मजेदार जितने भी पराठे हैं उन सब से रह जाओगे क्योंकि पराठा स्टॉप लेके आ रहा है आलू का पराठा गोभी का पराठा मूली का पराठा कीमा पराठा पराठा पिज्जा पराठा डोनर पराठा टिक्का और इसके साथ-साथ ठंडी लस्सी कड़क चाय और स्पेशल हलवा पूरी
5: स्टॉप अरे वाह पराठा स्टॉप
4: हां ना इसीलिए कहा जागते रहना और पराठा स्टॉप की ओपनिंग पर खसूसी नजर रखना क्योंकि पराठा स्टॉप आ रहा है next to select
6: bus main ab nahi saunga
4: paratha stop 9 black road huddersfield hd15hu opening soon telephone 01484542700
7: chai chahiye to phir
8: go chai
7: kabhi bhi chahiye to phir
8: go chai
7: din ko chahiye raat ko chahiye har waqt chahiye to phir
8: go chai
9: need a proper chai fix for when you're on the go skip the queue and head to go chai serving the people's favorite kadak chai creamy kashmiri chai coffee and much more Made fresh at the touch of a button. Perfect taste, perfect temperature, and hard to beat on price. Available 24/7. Find Go Chai at your local petrol station. For exact locations, visit gochai.co.uk. Go Chai, proper chai, anytime.

0: ਮੈਂ ਕਿ ਜੀ ਦਰਵਾਜ਼ਾ ਤੇ ਖੋਲੋ
1: ਹਾਏ ਹਾਏ ਐਨੇ ਸਾਰੇ ਬੈਗ ਕਿਨੂੰ ਲੁੱਟ ਲਿਆ ਜੇ ਇਹ ਕਿੱਥੇ ਡਾਕਾ ਮਾਰ ਰਹੇ ਹੋ ਜੋਗੀ ਜੀ
0: ਓ ਜੀ ਵਾਸਕੋ ਡੇ ਗਾਮਾ ਨੇ ਤੇ ਅਮਰੀਕਾ ਡਿਸਕਵਰ ਕੀਤਾ ਸੀ ਤੇ ਮੈਂ ਅੱਜ ਹੈਡਸਫੀਲਡ ਵਿੱਚ ਗੋਸ਼ਤ ਦੀ ਦੁਕਾਨ ਲੱਭ ਲਿਆ ਹੈ
1: ਹੈ ਐਨੇ ਸਾਰੇ ਗੋਸ਼ਤ ਚਿਕਨ ਕੀਮਾ ਕਿੱਥੋਂ ਲੈ ਆਏ ਹੋ
0: ਖਾਦਮ ਸੁਪਰ ਸੇ ਬਰਕਵੀ ਦੇ ਅੰਦਰ ਹਾਜੀ ਸੋਬਤ ਮੀਟ ਐਂਡ ਚਿਕਨ ਵਾਲੇ ਪਲੀਏ ਲੋਕੇ ਸਾਫ ਸੁਥਰੀ ਦੁਕਾਨ ਫੁੱਲਾਂ ਵਰਗਾ ਤਾਜ਼ਾ ਗੋਸ਼ਤ ਮੁਨਾਸਬ ਕੀਮਤਾਂ 100% ਦਲਾਲ ਭਲੇ ਲੋਕ ਤੇ ਚੰਗੀ ਸਰਵਿਸ ਚਿਕਨ ਲੈਮ ਬੀਫ ਫ੍ਰੀ ਰੇਂਜ ਚਿਕਨ ਔਰਗੈਨਿਕ ਚਿਕਨ ਹੱਡੀ ਵਾਲਾ ਗੋਸ਼ਤ ਹਰ ਕਿਸਮ ਦਾ ਬੋਨਲੈਸ ਗੁਰਦੇ ਕਲੇਜੀ ਬਟੇਰੇ ਤਾਜ਼ਾ ਮੱਛਲੀ ਦੇਸੀ ਮੁਰਗੀ ਬਲੈਤੀ ਕੁੱਕੜ ਸਿਰੀ ਪਾਏ ਬਸ ਬੰਦਾ ਲਿਆਏ ਪਕਾਏ ਤੇ ਖਾਏ ਮਹਿਮਾਨਾਂ ਨੂੰ ਬੁਲਾਏ ਤੇ ਸਵਾਬ ਕਮਾਏ
1: ਬਸ ਤੇ ਫਿਰ ਹੁਣ ਮੈਂ ਆਪਣੇ ਅੰਮੀ ਅਬੂ ਤੇ ਭੈਣ ਭਰਾਵਾਂ ਨੂੰ ਬੁਲਾ ਲੈਣੀ ਆ
0: ਮੈਂ ਮਹਿਮਾਨਾਂ ਦਾ ਕਿਹਾ ਸੀ
1: ਕੀ ਕਿਹਾ ਜੇ ਫਿਰ ਆਖਿਓ
0: ਜੀ ਕੁਝ ਨਹੀਂ ਬਚਾਈਆਂ ਮੇਰੇ ਆ ਮੌਲਾ
2: ਇਹ ਦੋ ਤੋ ਐਸੇ ਹੀ ਲਗੇ ਰਹੇਗੇ ਆਪ ਜਾਈਏ ਹਾਜੀ ਸਰਵਤ ਮੀਟ ਐਂਡ ਚਿਕਨ ਇਨਸਾਈਡ ਖਾਦਿਮ ਸੁਪਰ ਸੇਫ 1 ਬਲੈਕ ਰੋਡ ਬਰਕਵੀ ਹਰਿਸਫੀਲਡ ਮੰਡੇ ਟੂ ਸੈਟਰਡੇ 9 ਟੂ 7 ਐਂਡ ਸੰਡੇ 10 ਟੂ 6 HMC ਅਪਰੂਵਡ 100% ਹਲਾਲ ਟੈਲੀਫੋਨ 01484456257 ਦੈਟਸ 01484456257
3: जागते रहना जागते रहना
4: सो जाऊंगा तो क्या होगा भाई
3: अगर सो जाओगे तो पराठा स्टॉप के मजेदार जितने भी पराठे हैं उन सब से रह जाओगे क्योंकि पराठा स्टॉप लेके आ रहा है आलू का पराठा गोभी का पराठा मूली का पराठा कीमा पराठा पराठा पिज्जा पराठा डोनर पराठा टिक्का और इसके साथ-साथ ठंडी लस्सी कड़क चाय और स्पेशल हलवा पूड़ी
4: स्टॉप अरे वाह पराठा स्टॉप
3: हां ना इसीलिए कहा जागते रहना और पराठा स्टॉप की ओपनिंग पर खसूसी नजर रखना क्योंकि पराठा स्टॉप आ रहा है नेक्स्ट टू सिलेक्ट
4: बस मैं अब नहीं सोऊंगा
3: पराठा स्टॉप 9 ब्लैक रोड हडर्सफील्ड HD15HU ओपनिंग सून टेलीफोन 01484542700
5: LEMFI means a quicker and safe way to send money
6: LEMFI means low transaction fees and great exchange rates
5: LEMFI means a 10% cashback on transfers over £100 using code Sangam.
6: So send money today to India, Pakistan or Bangladesh.
5: Download the LEMFI mobile app today.
6: LEMFI is regulated by the FCA. Terms and conditions apply. Cashback only on the first transfer and is capped at £50. For example, send £500, get £50 cashback when sending £100 plus to South Asia.